ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਭੈਣੇ ਸਾਵਣ ਆਇਆ ਵਿਸ਼ੇ 'ਤੇ ਵਾਰਤਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਸਾਉਣ ਦੇ ਮਹੀਨੇ 'ਤੇ ਆਧਾਰਿਤ ਕੁਝ ਗੀਤ ਵੀ ਸੁਣਾਏ ਜਾਣਗੇ ਅਤੇ ਅੱਜ ਕੌਮਾਂਤਰੀ ਸ਼ੇਰ ਦਿਵਸ ਵੀ ਹੈ ਜੋ ਪੂਰੇ ਵਿਸ਼ਵ 'ਚ ਮਨਾਇਆ ਜਾ ਰਿਹਾ ਹੈ। ਹਰ ਸਾਲ 29 ਜੁਲਾਈ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ। ਸ਼ੇਰ ਦੀ ਖੂਬਸੂਰਤੀ ਦੇ ਤਾਂ ਕਹਿਣੇ ਹੀ ਕੀ। ਇੱਕ ਸਮਾਂ ਹੁੰਦਾ ਸੀ ਪੂਰੀ ਦੁਨੀਆ 'ਚ ਵੱਡੀ ਤਾਦਾਦ 'ਚ ਸ਼ੇਰ ਹੁੰਦੇ ਸਨ, ਪਰ ਮਨੁੱਖ ਦੀ ਸਵਾਰਥੀ ਪ੍ਰਵਿਰਤੀ ਦਾ ਨਤੀਜਾ ਹੀ ਇਹ ਕਿ ਜੰਗਲਾਂ ਦੀ ਲਗਾਤਾਰ ਕਟਾਈ ਅਤੇ ਇਸ ਤੋਂ ਇਲਾਵਾ ਇਹਨਾਂ ਦਾ ਸ਼ਿਕਾਰ ਹੋਣ ਦੇ ਨਾਲ ਸ਼ੇਰਾਂ ਦੀ ਗਿਣਤੀ ਘਟਣ ਲੱਗੀ ਅਤੇ ਇਹਨਾਂ 'ਚ ਤਕਰੀਬਨ 95% ਦੀ ਗਿਰਾਵਟ ਆਈ ਏ। ਭਾਰਤ ਸਰਕਾਰ ਵੱਲੋਂ ਇਹਨਾਂ ਦੀ ਸੁਰੱਖਿਆ ਦੇ ਲਈ ਚਲਾਈਆਂ ਸਫਲ ਮੁਹਿੰਮਾਂ ਕਰਕੇ ਫਿਰ ਤੋਂ ਸ਼ੇਰਾਂ ਦੀ ਗਿਣਤੀ 'ਚ ਵਾਧਾ ਹੋਇਆ ਅਤੇ ਇਕੱਲੇ ਭਾਰਤ 'ਚ 70% ਤੋਂ ਜ਼ਿਆਦਾ ਸ਼ੇਰ ਰਹਿੰਦੇ ਨੇ। ਸ਼ੇਰਾਂ ਨੂੰ ਬਚਾਉਣ ਅਤੇ ਉਹਨਾਂ ਦੀ ਸੁਰੱਖਿਆ ਅਤੇ ਉਹਨਾਂ ਦੀ ਲੁਪਤ ਹੁੰਦੀਆਂ ਪ੍ਰਜਾਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ 2010 'ਚ ਰੂਸ ਦੇ ਪੀਟਰਸਬਰਗ 'ਚ ਇੱਕ ਸਿਖਰ ਸੰਮੇਲਨ

ਚ ਕੌਮਾਂਤਰੀ ਸ਼ੇਰ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਸੰਮੇਲਨ ਚ ਮੌਜੂਦ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ 2020 ਤੱਕ ਸ਼ੇਰਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਟੀਚਾ ਮਿਥਿਆ ਸੀ। ਜੇ ਤੁਸੀਂ ਚਾਹੁੰਦੇ ਹੋ ਕਿ ਸ਼ੇਰਾਂ ਦੀ ਪ੍ਰਜਾਤੀਆਂ ਲੁਪਤ ਨਾ ਹੋਣ ਤਾਂ ਤੁਹਾਨੂੰ ਸਭ ਨੂੰ ਕੁਦਰਤ ਦੇ ਨਾਲ ਪਿਆਰ ਪਾਉਣਾ ਪਵੇਗਾ। ਬਿਨਾਂ ਜੰਗਲਾਂ ਰੁੱਖਾਂ ਤੋਂ ਤਾਂ ਧਰਤੀ ਦੀ ਤਪਸ਼ ਇੰਨੀ ਵੱਧ ਜਾਂਦੀ ਏ ਕਿ ਗਰਮੀ ਕਾਰਨ ਸਭ ਤਰਲੋ ਮੱਛੀ ਹੁੰਦੇ ਫਿਰਦੇ ਨੇ। ਕੁਦਰਤੀ ਨਜ਼ਾਰਿਆਂ ਦੀ ਤੁਲਨਾ ਤਾਂ ਕਿਸੇ ਵੀ ਸ਼ਹਿਰ ਦੇ ਨਾਲ ਨਹੀਂ ਕੀਤੀ ਜਾ ਸਕਦੀ। ਸਾਉਣ ਦੇ ਮਹੀਨੇ 'ਚ ਪੈਣ ਵਾਲੀ ਬਰਸਾਤ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੁੰਦਾ ਏ ਅਤੇ ਇਸ ਰੁੱਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਏ ਅਤੇ ਪਸ਼ੂ ਪੰਛੀ ਵੀ ਬੜੇ ਹੀ ਖੁਸ਼ ਨਜ਼ਰ ਆਉਂਦੇ ਨੇ ਕਿਉਂਕਿ ਹਰਿਆਵਲ ਦੇ ਇਸ ਮੌਸਮ 'ਚ ਉਹਨਾਂ ਨੂੰ ਵੀ ਰਜਵੀਂ ਖੁਰਾਕ ਮਿਲਦੀ ਏ ਅਤੇ ਫਿਰ ਬਾਗੀ ਪੀਘਾਂ ਪਾਈਆਂ ਜਾਂਦੀਆਂ ਨੇ। ਸਾਉਣ ਦੀ ਆਮਦ ਦੀ ਖੁਸ਼ੀ 'ਚ ਗਾਇਕ ਬਲਕਾਰ ਸਿੱਧੂ ਕਿਸ ਨੂੰ ਝੂਟਾ ਲੈਣ ਲਈ ਕਹਿ ਰਹੇ ਨੇ? ਆਓ ਸੁਣਦੇ ਹਾਂ ਇਸ ਗੀਤ 'ਚ ਇੱਕ ਝੂਟਾ ਲੈ ਜਾ ਵੇ ਸੋਨੇ ਦੇ ਦੰਦ ਵਾਲਿਆ।

ਉੱਥੇ ਬਜ਼ੁਰਗਾਂ ਨੂੰ ਵੀ ਸਾਵਣ ਮਹੀਨੇ ਵਗਦੀਆਂ ਸਿਲੀਆਂ ਸਿਲੀਆਂ ਹਵਾਵਾਂ ਆਪਣਾ ਅਤੀਤ ਚੇਤੇ ਕਰਵਾ ਜਾਂਦੀਆਂ ਹਨ। ਬਰਸਾਤ ਦੀਆਂ ਫੁਹਾਰਾਂ ਨਾਲ ਖੀਵੇ ਬੱਚੇ ਇਸ ਮੌਸਮ ਦੀ ਖੁਮਾਰੀ ਤੋਂ ਅਣਗੋਲੇ ਨਹੀਂ ਰਹਿੰਦੇ। ਉਹ ਵੀ ਗਲੀਆਂ ਵਿੱਚ ਟੋਲੀਆਂ ਬਣਾ ਕੇ ਕਹਿੰਦੇ ਹਨ, ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਬਰਸਾ ਦੇ ਜ਼ੋਰ ਜ਼ੋਰ, ਰੱਬਾ ਰੱਬਾ ਮੀਂਹ ਬਰਸਾ, ਸਾਡੀ ਕੋਠੀ ਦਾਣੇ ਪਾ। ਸਾਉਣ ਮਹੀਨੇ ਰੁਮਕਦੀਆਂ ਸਿੱਲੀਆਂ ਠੰਡੀਆਂ ਹਵਾਵਾਂ ਅਤੇ ਛਮ ਛਮ ਪੈਂਦੀ ਬਰਸਾਤ ਕਾਰਨ ਮੌਸਮ ਇੰਨਾ ਸੁਹਾਵਣਾ ਹੋ ਜਾਂਦਾ ਹੈ ਕਿ ਹਰ ਕੋਈ ਇਸ ਮੌਸਮ ਦਾ ਆਨੰਦ ਮਾਣਦਾ ਹੈ। ਕੁਝ ਲੋਕ ਗੀਤ ਸੰਗੀਤ ਰਾਹੀਂ ਤੇ ਕੁਝ ਵਰਦੇ ਮੀਂਹ ਦੌਰਾਨ ਪਕਵਾਨ ਬਣਾ ਕੇ ਇਸ ਮੌਸਮ ਦਾ ਆਨੰਦ ਮਾਣਦੇ ਹਨ। ਪੰਜਾਬ ਦੇ ਘਰਾਂ 'ਚ ਸਾਵਣ ਦਾ ਸਾਰਾ ਮਹੀਨਾ ਹੀ ਉਸਤਤ ਭਰਿਆ ਮੰਨਿਆ ਜਾਂਦਾ ਹੈ। ਅਕਸਰ ਲੋਕ ਆਪਣੇ ਘਰਾਂ ਵਿੱਚ ਖੀਰ ਪੂੜੇ ਬਣਾ ਕੇ ਖਾਂਦੇ ਨੇ। ਇੱਥੋਂ ਤੱਕ ਕਿ ਇਸ ਸੰਬੰਧੀ ਪੰਜਾਬੀ ਵਿੱਚ ਇੱਕ ਖਾਣ ਵੀ ਬਹੁਤ ਪ੍ਰਚਲਿਤ ਹੈ, ਸਾਵਣ ਖੀਰ ਨਾ ਖਾਦੀਆ ਕਿਉਂ ਜੰਮਿਓ ਅਪਰਾਧੀਆ। ਸਾਵਣ ਮਹੀਨੇ ਨਾਲ ਹੀ ਸ਼ੁਰੂ ਹੋ ਜਾਂਦੀਆਂ ਹਨ ਤੀਆਂ, ਜਿਸ ਨੂੰ ਤੀਜ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਦੇਸ਼ ਦੇ ਕੁਝ ਭਾਗਾਂ ਵਿੱਚ ਤੀਆਂ ਨੂੰ ਸ਼ਿਵ ਤੇ ਪਾਰਵਤੀ ਦੇ ਮਿਲਣ ਨਾਲ ਜੋੜਿਆ ਜਾਂਦਾ ਹੈ। ਕਈ ਥਾਈਂ ਤੀਜ ਦੇ ਤਿਉਹਾਰ ਨੂੰ ਹਰਿਆਵਲ ਤੀਆਂ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਭਾਵੇਂ ਭਾਰਤ ਦੇ ਹਰ ਸੂਬੇ ਵਿੱਚ ਇਸ ਮਹੀਨੇ ਨੂੰ ਮਨਾਇਆ ਜਾਂਦਾ ਹੈ, ਪਰ ਪੰਜਾਬ ਤੇ ਇਸ ਦੇ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਵਿੱਚ ਇਸ ਨੂੰ ਮਨਾਉਣ ਦਾ ਵੱਖਰਾ ਹੀ ਢੰਗ ਹੈ। ਮੁਟਿਆਰਾਂ ਲਈ ਇਸ ਤਿਉਹਾਰ ਦੀ ਆਪਣੀ ਖਾਸ ਮਹੱਤਤਾ ਹੈ। ਸਾਉਣ ਸ਼ੁਰੂ ਹੁੰਦੇ ਹੀ ਪੰਜਾਬ ਅੰਦਰ ਨਵੀਆਂ ਵਿਆਹੀਆਂ ਕੁੜੀਆਂ ਨੂੰ ਤੀਆਂ ਦੇ ਸੰਧਾਰੇ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਆਵਾਜਾਈ ਦੇ ਸਾਧਨ ਸੀਮਿਤ ਸਨ, ਕੁਝ ਕੋਲ ਤੇ ਵਿਆਹੀ ਕੁੜੀ ਵੀ ਆਪਣੇ ਆਪ ਨੂੰ ਪਰਦੇਸਣ ਸਮਝਦੀ ਸੀ, ਪੇਕੇ ਪਰਿਵਾਰ ਨੂੰ ਮਿਲਣ ਲਈ ਲੰਮਾ ਸਮਾਂ ਲੱਗ ਜਾਂਦਾ। ਸਾਵਣ ਦੇ ਅਨੇਕਾਂ ਅਜਿਹੇ ਗੀਤ ਮਿਲਦੇ ਹਨ ਜਿਨ੍ਹਾਂ ਰਾਹੀਂ ਇਹ ਕੁੜੀਆਂ ਆਪਣੇ ਦੂਰ ਵਸੇਂਦੇ ਮਾਪਿਆਂ ਨੂੰ ਚੇਤੇ ਕਰ ਗਾਉਂਦੀਆਂ। ਚੰਦ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ ਭੇਜੀ ਮਾਏ ਵੱਡੇ ਵੀਰ ਨੂੰ, ਅਤੇ ਜਦੋਂ ਕਿਸੇ ਕੁੜੀ ਦਾ ਵੀਰ ਉਸਦੀ ਭਾਬੋ ਨਾਲ ਸੰਧਾਰਾ ਲੈ ਕੇ ਉਸਦੇ ਘਰ ਜਾਂਦਾ ਤਾਂ ਭੈਣ ਆਪਣੀ ਅਥਾਹ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਦੀ ਗਾਉਂਦੀ, ਸਾਵਣ ਆਇਆ ਨੀ ਸਖੀਏ ਸਾਵਣ ਆਇਆ, ਇੱਕ ਤਾਂ ਆਇਆ ਮੇਰੀ ਅੰਮਾ ਦਾ ਜਾਇਆ, ਆ ਜਾਵੇ ਵੀਰਾ ਸੱਸ ਨਨਾਣ ਮੁੱਖ ਮੋੜਿਆ, ਆ ਜਾ ਵੀਰਾ ਚੜ ਉੱਚੀ ਉਡਾਰੀ ਆ ਜਾ। ਇਸ ਤਿਉਹਾਰ ਵਿੱਚ ਜਿੱਥੇ ਕੁੜੀਆਂ ਧੀਆਂ ਲਈ ਕਈ ਪ੍ਰਕਾਰ ਦਾ ਸਮਾਨ ਭੇਜਿਆ ਜਾਂਦਾ, ਉੱਥੇ ਨਾਲ ਹੀ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਖੁਸ਼ ਕਰਨ ਲਈ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ। ਸਾਉਣ ਮਹੀਨੇ ਕੁੜੀਆਂ ਇੱਕ ਜਗ੍ਹਾ ਇਕੱਠੀਆਂ ਹੋ ਕੇ ਪੂੜੇ ਤੇ ਗੁਲਗੁਲੇ ਬਣਾ ਕੇ ਰਲ ਮਿਲ ਬੈਠ ਖਾਉਂਦੀਆਂ ਨੇ। ਤੀਆਂ ਵਿੱਚ ਦਰਖਤ ਉੱਪਰ ਪੀਂਘ ਪਾਉਣਾ ਇੱਕ ਰਸਮ ਮੰਨੀ ਜਾਂਦੀ ਹੈ। ਜਦੋਂ ਤੀਆਂ ਵਾਲੀ ਜਗ੍ਹਾ ਉੱਪਰ ਕੋਈ ਨਵ ਵਿਆਹੀ ਕੁੜੀ ਜਾਂਦੀ ਤਾਂ ਨਿਨਾਣਾ ਅਤੇ ਹੋਰ ਕੁੜੀਆਂ ਉਸਦੇ ਪੇਕਿਆਂ ਤੋਂ ਲਿਆਂਦੀ ਗਈ ਨਵੀਂ ਪੱਟਰੀ ਦੀ ਮੰਗ ਕਰਦੀਆਂ। ਲੱਜ ਨੂੰ ਦਰਖਤ ਉੱਪਰ ਪੀਂਘ ਦੇ ਰੂਪ ਵਿੱਚ ਪਾ ਕੇ ਨਵ ਵਿਆਹੀ ਕੁੜੀ ਨੂੰ ਪੀਂਘ ਝੂਟਣ ਲਈ ਕੁੜੀਆਂ ਵੱਲੋਂ ਪੀਂਘ ਨੂੰ ਹੁਲਾਰਾ ਦੇ ਕੇ ਉਸ ਕੁੜੀ ਨੂੰ ਦਰਖਤ ਦੀ ਟੀਸੀ ਤੱਕ ਝੂਟਾ ਚੜ੍ਹਾਉਣ ਲਈ ਆਖਿਆ ਜਾਂਦਾ। ਇਸੇ ਤਰ੍ਹਾਂ ਸੱਜ ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਵਾਰੋ ਵਾਰੀ ਪੀਂਘ ਝੂਟਦੀਆਂ, ਨਾਲ ਗਾਉਂਦੀਆਂ, ਆ ਗਿਆ ਮਹੀਨਾ ਸਾਉਣ ਦਾ, ਪਿਪਲਾਂ ਤੇ ਪੀਂਘਾਂ ਪਾਉਣ ਦਾ, ਮੋਰਾਂ ਨਾਲ ਸ਼ਰਤ ਲਗਾਉਣ ਦਾ, ਜ਼ਿੱਦ ਜ਼ਿੱਦ ਕੇ ਪੀਂਘ ਚੜ੍ਹਾਉਣ ਦਾ, ਨੱਚ ਨੱਚ ਕੇ ਧਰਤ ਧਮਕਾਉਣ ਦਾ। ਲੋਕ ਕਹਾਵਤ ਅਨੁਸਾਰ ਨਵ ਵਿਆਹੀ ਕੁੜੀ ਆਪਣੇ ਪੂਰੇ ਦਮ ਥਮ ਨਾਲ ਪੀਂਘ ਨੂੰ ਪੂਰੀ ਟੀਸੀ ਤੇ ਲਾ ਕੇ ਉਸ ਦਰਖਤ ਦੀ ਟਾਣੀ ਤੋੜ ਕੇ ਲਿਆਉਂਦੀ, ਜਿਸ ਨੂੰ ਸੱਸ ਦੀ ਨੱਕ ਵੱਢਣਾ ਕਿਹਾ ਜਾਂਦਾ। ਅਜਿਹੇ ਸਮੇਂ ਸੱਸਾਂ ਵੀ ਪਿੱਛੇ ਕਿੱਥੇ ਰਹਿੰਦੀਆਂ, ਉਹ ਵੀ ਤੀਆਂ ਮੌਕੇ ਪੇਕੇ ਨਾ ਜਾ ਸਕਣ ਵਾਲੀਆਂ ਵਿਹੁਤਾ ਮੁਟਿਆਰਾਂ ਨੂੰ ਤਾਨੇ ਮਾਰਦੀਆਂ ਕਹਿੰਦੀਆਂ, ਤੈਨੂੰ ਤੀਆਂ ਤੇ ਲੈਣ ਨਾ ਆਏ ਨੀ ਬਹੁਤਿਆਂ ਭਰਾਵਾਂ ਵਾਲੀ ਏ। ਇਹ ਵੀ ਹਕੀਕਤ ਹੈ ਕਿ ਜਿਹੜੀਆਂ ਵਿਹੁਤਾ ਮੁਟਿਆਰਾਂ ਸਾਵਣ ਮਹੀਨੇ ਆਪਣੇ ਪੇਕੇ ਨਹੀਂ ਪਹੁੰਚ ਪਾਉਂਦੀਆਂ, ਉਹ ਆਪਣੇ ਪੇਕੇ ਨੂੰ ਯਾਦ ਕਰਦੀਆਂ ਕਹਿੰਦੀਆਂ ਹਨ, ਪੇਕੇ ਪਿੰਡ ਦਿਆ ਪਿਪਲਾ, ਪੌਣਾ ਹੱਥ ਸੁਨੇਹਾ ਦੇ ਦੀ ਵੀ ਵੇ। ਸਾਉਣ ਮਹੀਨੇ ਤੀਆਂ ਵਾਲੀ ਥਾਂ ਤੇ ਪੈਣ ਵਾਲਾ ਗਿੱਧਾ ਵੀ ਵੇਖਣ ਯੋਗ ਹੁੰਦਾ ਹੈ। ਉੱਥੇ ਇੱਕ ਦੂਸਰੀ ਤੋਂ ਵੱਧ ਚੜ੍ਹ ਕੇ ਪਾਈ ਜਾਂਦੀ ਬੋਲੀ ਤੇ ਅੱਡੀਆਂ ਉੱਪਰ ਨੱਚ ਕੇ ਪਾਇਆ ਜਾਂਦਾ ਗਿੱਧਾ ਆਮ ਲੋਕਾਂ ਦੇ ਪੈਰਾਂ ਨੂੰ ਬੰਨ ਕੇ ਰੱਖ ਦਿੰਦਾ ਹੈ। ਇਸ ਗਿੱਧੇ ਦੌਰਾਨ ਪਾਈ ਜਾਣ ਵਾਲੀ ਕਿੱਕਲੀ ਦਾ ਵੀ ਆਪਣਾ ਹੀ ਰੰਗ ਰੂਪ ਹੁੰਦਾ ਹੈ। ਕੁੜੀਆਂ ਲਈ ਤੀਆਂ ਦਾ ਤਿਉਹਾਰ ਜਿੱਥੇ ਉਹਨਾਂ ਦੇ ਮਨ ਅੰਦਰ ਦੱਬੀ ਹਰ ਖੁਸ਼ੀ ਦੁੱਖ ਨੂੰ ਬਾਹਰ ਕੱਢਦਾ ਹੈ, ਉੱਥੇ ਹੀ ਸਾਉਣ ਦਾ ਇਹ ਮਹੀਨਾ ਦੂਰ ਦੁਰਾੜੇ ਵਿਆਹੀਆਂ ਬਚਪਨ ਦੀਆਂ ਸਹੇਲੀਆਂ ਦੀਆਂ ਰੀਝਾਂ ਸਦਰਾਂ ਨੂੰ ਫਿਰ ਤੋਂ ਇਕੱਠਿਆਂ ਕਰ ਦਿੰਦਾ ਹੈ। ਵਿਆਹੀਆਂ ਤੇ ਕੁਆਰੀਆਂ ਸਭ ਕੁੜੀਆਂ ਧੀਆਂ ਹੱਥਾਂ ਤੇ ਮਹਿੰਦੀ ਲਾਉਂਦੀਆਂ, ਬਾਹਾਂ ਵਿੱਚ ਕੱਚ ਦੀਆਂ ਚੂੜੀਆਂ ਨਾਲ ਵੱਖਰਾ ਸੰਗੀਤ ਛੇੜ ਦਿੰਦੀਆਂ ਹਨ। ਸਿਰਾਂ ਤੇ ਫੁਲਕਾਰੀਆਂ ਤੇ ਲਹਿਰੀਏ ਦੇ ਦੁਪੱਟੇ, ਸੋਹਣੇ ਵਾਲਾਂ ਦੀਆਂ ਪੱਟੀਆਂ ਗੁੰਦੌਣੀਆਂ ਤੇ ਪੈਰਾਂ ਵਿੱਚ ਸਗਲੇ ਤੇ ਪੰਜੇਬਾਂ ਚੂੜੀਆਂ ਨਾਲ ਰਲ ਕੇ ਸਾਉਣ ਮਹੀਨੇ ਦੇ ਜਸ਼ਨ ਨੂੰ ਹੋਰ ਦੁੱਗਣਾ ਕਰ ਦਿੰਦੇ। ਸਾਉਣ ਦੇ ਮਹੀਨੇ ਮੁਟਿਆਰਾਂ ਦਾ ਆਪਣੇ ਸਹੁਰੇ ਘਰ ਨੂੰ

0: ਜਾਂਦਾ ਹੈ। ਸਾਉਣ ਦਾ ਪੂਰਾ ਮਹੀਨਾ ਪਿੰਡਾਂ ਵਿੱਚ ਕੁਦਰਤ ਦਾ ਵਰਦਾਨ ਸਮਝ ਕੇ ਮਨਾਇਆ ਜਾਂਦਾ ਹੈ। ਇਸੇ ਕਰਕੇ ਤਾਂ ਮਹੀਨੇ ਦੇ ਅੰਤ ਵਿੱਚ ਕੁੜੀਆਂ ਸਾਉਣ ਨੂੰ ਆਪਣੇ ਭਰਾ ਵਾਂਗ ਸੰਬੋਧਿਤ ਅਤੇ ਭਾਦੋ ਦੇ ਮਹੀਨੇ ਨੂੰ ਗਾਲਾਂ ਦਿੰਦੀਆਂ ਕਹਿੰਦੀਆਂ ਹਨ, ਸਾਉਣ ਵੀਰ ਇਕੱਠਿਆਂ ਕਰੇ ਭਾਦੋ ਵਿਛੋੜਾ ਪਾਵੇ। ਤੀਆਂ ਦੇ ਆਖਰੀ ਦਿਨ ਪਾਣੀ ਨਾਲ ਭਰੀ ਗੜਵੀ ਵਿੱਚ ਦੱਬ ਪਾ ਕੇ ਕੁੜੀਆਂ ਇਸ ਪਾਣੀ ਦਾ ਛਿੱਟਾ ਘਰ ਦੀ ਦਲੀਜ਼ 'ਤੇ ਦਿੰਦੀਆਂ, ਗੀਤ ਗਾਉਂਦੀਆਂ, ਭਾਦੋ ਮਹੀਨੇ ਦੇ ਚੜ੍ਹਦਿਆਂ ਸਾਰੀਆਂ ਸਹੇਲੀਆਂ ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਮਿਲਣ ਦੀ ਆਸ ਲੈ ਕੇ ਸਹੁਰਿਆਂ ਨੂੰ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦੀਆਂ ਹਨ। ਪਰ ਅਜੋਕੇ ਦੌਰ ਵਿੱਚ ਇਸ ਤਿਉਹਾਰ ਦੇ ਰੰਗ ਬਦਲ ਗਏ ਨੇ। ਸਮੇਂ ਦੀ ਬਦਲਦੀ ਚਾਲ ਨਾਲ ਸਮਾਜਿਕ ਰਵਾਇਤਾਂ ਵਿੱਚ ਵੀ ਪਰਿਵਰਤਨ ਆ ਗਿਆ। ਹੁਣ ਇਹ ਤਿਉਹਾਰ ਸਿਰਫ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇੱਕ ਆਈਟਮ ਜਿਹਾ ਬਣ ਕੇ ਰਹਿ ਗਿਆ। ਘਰ ਬਣਨ ਵਾਲੇ ਜ਼ਿਆਦਾਤਰ ਪਕਵਾਨ ਹੁਣ ਦੁਕਾਨਾਂ ਉੱਪਰ ਮਿਲਣੇ ਸ਼ੁਰੂ ਹੋ ਗਏ ਨੇ। ਪਹਿਲਾਂ ਹਰ ਪਿੰਡ ਅਤੇ ਸ਼ਹਿਰ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਲਈ ਜਗ੍ਹਾ ਛੱਡੀ ਹੁੰਦੀ ਸੀ, ਹੁਣ ਉੱਥੇ ਇਮਾਰਤਾਂ ਖੜੀਆਂ ਹੋ ਗਈਆਂ ਨੇ। ਹੁਣ ਨਾ ਹੀ ਸਾਵੇ ਅਤੇ ਤੀਆਂ ਮਨਾਏ ਜਾਂਦੇ ਹਨ ਅਤੇ ਨਾ ਹੀ ਪਿੱਪਲਾਂ 'ਤੇ ਪੀਂਘਾਂ ਪੈਂਦੀਆਂ ਨੇ। ਹੁਣ ਤਾਂ ਬੱਦਲਾਂ ਨੂੰ ਦੇਖ ਮੋਰਾਂ ਕੋਲ ਆਪਣੇ ਖੰਭ ਫੈਲਾਉਣ ਦੀ ਜਗ੍ਹਾ ਤੱਕ ਨਹੀਂ ਬਚੀ। ਸ਼ਹਿਰਾਂ ਵਿੱਚ ਕੀ ਪਿੰਡਾਂ ਦੇ ਲੋਕਾਂ ਨੂੰ ਵੀ ਪਰੰਪਰਾਗਤ ਪਹਿਰਾਵੇ ਬਾਰੇ ਜਾਣਕਾਰੀ ਨਹੀਂ ਰਹੀ। ਗਿੱਧੇ ਅਤੇ ਗੀਤ ਵੀ ਫੈਸ਼ਨ ਦਾ ਸਾਧਨ ਬਣ ਗਏ ਨੇ। ਇਨਸਾਨ ਬਦਲ ਗਏ ਨੇ, ਸਟਾਈਲ ਬਦਲ ਗਏ ਨੇ, ਪਰ ਕੁਦਰਤ ਰਾਣੀ ਅੱਜ ਵੀ ਪਹਿਲਾਂ ਵਾਂਗ ਹੀ ਸਾਉਣ ਦੇ ਮਹੀਨੇ ਦੇ ਜਸ਼ਨ ਮਨਾਉਣ ਦੀ ਤੁਰੀ ਆ ਰਹੀ ਹੈ। ਪ੍ਰਕਿਰਤੀ ਨੇ ਆਪਣਾ ਰੂਪ ਅੱਜ ਵੀ ਨਹੀਂ ਬਦਲਿਆ। ਅੱਜ ਵੀ ਸਾਵਣ ਉਸ ਤਰ੍ਹਾਂ ਹੀ ਗੜਕਦਾ, ਗਜਦਾ ਅਤੇ ਛਮ ਛਮ ਵਸਦਾ ਹੈ। ਸਾਰੀ ਕਾਇਨਾਤ ਹੁਣ ਵੀ ਬਾਰਿਸ਼ ਵਿੱਚ ਨਹਾ ਕੇ ਹਰੇ ਰੰਗ ਦਾ ਦੁਸ਼ਾਲਾ ਧਾਰਦੀ ਹੈ, ਪਰ ਅਜੋਕਾ ਮਨੁੱਖ ਕੁਦਰਤ ਦੇ ਇਹਨਾਂ ਅਨਮੋਲ ਨਜ਼ਾਰਿਆਂ ਤੋਂ ਵਾਂਝਾ ਅਤੇ ਸੱਖਣਾ ਹੋ ਚੁੱਕਾ ਹੈ। ਸਾਨੂੰ ਮੁੜ ਬਹੁਤ ਲੋੜ ਹੈ ਰਲ ਬੈਠਣ ਦੀ, ਦੁੱਖ ਸੁੱਖ ਫਰੋਲਣ ਤੇ ਮਨ ਦੇ ਚਾਅ ਪੂਰੇ ਕਰਨ ਵਾਲੇ ਇਹਨਾਂ ਤਿਉਹਾਰਾਂ ਦੀ, ਜੋ ਸਾਡੀਆਂ ਮਾਨਸਿਕ ਗੁਜਲਾਂ ਨੂੰ ਦੂਰ ਕਰਕੇ ਸਾਨੂੰ ਮੁੜ ਜ਼ਿੰਦਗੀ ਜਿਉਣ ਜੋਗਾ ਕਰਨ ਵਿੱਚ ਮਦਦ ਕਰਦੇ ਨੇ। ਆਓ ਰਲ ਮਿਲ ਕੇ ਇੱਕ ਵਾਰ ਫੇਰ ਤੋਂ ਇਸ ਸਾਵਣ ਦੇ ਮਹੀਨੇ ਦਾ ਆਨੰਦ ਮਾਣੀਏ। ਆਪਣੇ ਪਰਿਵਾਰ, ਮਿੱਤਰਾਂ ਨੂੰ ਇਕੱਠਾ ਕਰਕੇ ਆਪਣੀਆਂ ਭਾਵਨਾਵਾਂ ਨੂੰ ਇਸ ਮੀਂਹ ਦੀ ਫੁਹਾਰ ਵਿੱਚ ਭਿੱਜਣ ਦੇਈਏ।
1: ਭੈਣੇ, ਸਾਵਣ ਆਇਆ, ਇਸ ਵਿਸ਼ੇ 'ਤੇ ਵਾਰਤਾ ਤੁਸੀਂ ਸੁਣ ਰਹੇ ਸੀ ਡਾਕਟਰ ਮਨੀਸ਼ਾ ਬੱਤਰਾ ਤੋਂ। ਸਾਉਣ ਦਾ ਮਹੀਨਾ ਹੋਵੇ ਅਤੇ ਭੈਣ ਵੀਰ ਨੂੰ ਕਿਸ ਤਰ੍ਹਾਂ ਆਪਣੇ ਪੇਕੇ ਪਿੰਡ ਲਿਜਾਣ ਲਈ ਅਰਜੋਈ ਕਰਦੀਏ। ਆਓ ਸੁਣਦੇ ਹਾਂ ਗਾਇਕਾ ਸਰਵਜੀਤ ਅਤੇ ਗੁਰਦੀਪ ਸਿੰਘ ਦੀਆਂ ਆਵਾਜ਼ਾਂ 'ਚ ਇਹ ਗੀਤ। ਛੱਲੀਆਂ ਛੱਲੀਆਂ ਛੱਲੀਆਂ, ਵੀਰਾ ਮੈਨੂੰ ਲੈ ਚੱਲ ਵੇ, ਮੇਰੀਆਂ ਕੱਤਣ ਸਹੇਲੀਆਂ ਕੱਲੀਆਂ।

0: ਜੀ।
1: ਸਰਬਜੀਤ ਤੇ ਗੁਰਦੀਪ ਸਿੰਘ ਦੀਆਂ ਆਵਾਜ਼ਾਂ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਸੱਚੀਏ, ਭੈਣ ਭਰਾ ਜਿੰਨੇ ਮਰਜ਼ੀ ਵੱਡੇ ਹੋ ਜਾਣ, ਉਹਨਾਂ ਦਾ ਪਿਆਰ ਹਮੇਸ਼ਾ ਹੀ ਬਰਕਰਾਰ ਰਹਿੰਦਾ ਹੈ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।